0: number one among people who listen to us all the time. 95.1 2MIA FM.
1: Serving the Griffith community since 1988 on 95.1 FM and streaming on the iHeartRadio and Community Radio Plus apps. Welcome to the local one, 2MIA FM.
2: Hey, got time to listen.
1: Now, another hour of Griffith's widest variety of music with Bobby's Punjabi Talk Show. Hashtag part of your community.
3: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡੇ ਫੇਵਰੇਟ ਸ਼ੋਅ ਬੋਬੀਸ ਪੰਜਾਬੀ ਟਾਕ ਸ਼ੋਅ ਨੂੰ ਲੈ ਕੇ, ਅਤੇ ਆਪਾਂ ਸ਼ੁਰੂ ਕਰਦੇ ਹਾਂ ਇਹਦਾ ਸ਼ੋਅ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੇ ਗਾਇਆ ਦਿਲਜੀਤ ਦੋਸਾਂਝ ਨੇ, ਪੈਗੰਬਰ. ਅਤੇ ਉਸ ਤੋਂ ਬਾਅਦ ਆਪਾਂ ਇੱਕ ਸ਼ਬਦ ਹੋਰ ਚਲਾਵਾਂਗੇ, ਅਤੇ ਫਿਰ ਆਪਾਂ ਮਿਲਾਵਾਂਗੇ ਸਾਡੇ ਗੈਸਟ ਅੰਕਲ ਹਰਵੰਤ ਸਿੰਘ ਚੌਹਾਨ ਜੀ ਨਾਲ, ਅਤੇ ਆਪਾਂ ਫੇਸਬੁੱਕ 'ਤੇ ਲਾਈਵ ਵੀ ਹੋਵਾਂਗੇ. ਅਤੇ ਸ਼ੁਰੂ ਕਰਦੇ ਹਾਂ ਇਹਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਪੈਗੰਬਰ, ਦਿਲਜੀਤ ਦੋਸਾਂਝ ਦਾ ਗਾਇਆ ਹੋਇਆ ਸ਼ਬਦ.

0: ਸੈਂਡ।
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਰਿਹਾ ਤੁਹਾਡੇ ਫੇਵਰੇਟ ਸ਼ੋਅ ਬੋਬੀਜ਼ ਪੰਜਾਬੀ ਟਾਕ ਸ਼ੋਅ ਦੇ ਇਸ ਫੇਸਬੁੱਕ ਲਾਈਵ ਵੀਡੀਓ 'ਚ। ਅਤੇ ਆਪਾਂ ਮਿਲਾਉਂਦੇ ਹਾਂ ਤੁਹਾਨੂੰ ਸਾਡੇ ਮਾਣਯੋਗ ਅੰਕਲ ਹਰਬੰਸ ਸਿੰਘ ਚੌਹਾਨ ਜੀ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਬੇਟਾ ਜੀ,
1: ਹੋਰ ਕੀ ਹਾਲ ਚਾਲ ਤੁਹਾਡੇ?
0: ਠੀਕ ਠਾਕ ਹੈ। ਰਿਸਪੈਕਟਡ ਰੈਜ਼ੀਡੈਂਟਸ ਆਫ ਗ੍ਰਿਫਿਥ, ਲੇਡੀਜ਼ ਐਂਡ ਜੈਂਟਲਮੈਨ ਐਂਡ ਸਿੱਖ ਨੌਜਵਾਨ ਸਭਾ ਦੇ ਮੈਂਬਰਸ, ਸਭਨਾਂ ਨੂੰ 2MOI ਦੀ ਟੀਮ ਵੱਲੋਂ 2MOI ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਅੱਜ 13th ਆਫ ਔਗਸਤ 2026, ਦਿਨ ਵੀਰਵਾਰ ਰਾਤਰੀ, ਦਾਸ ਹਰਬੰਸ ਸਿੰਘ ਚੌਹਾਨ 95.1 FM 'ਤੇ ਔਨ ਏਅਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਅੱਜ ਦਾਸ ਕੋਲ ਕੁਝ ਹਿੰਦੀ ਸੌਂਗ, ਪੰਜਾਬੀ ਸੌਂਗ ਪੇਸ਼ ਕਰੇਗਾ। ਆਸ ਰੱਖਦਾ ਹਾਂ ਤੁਸੀਂ ਸਭ ਲਾਈਕ ਕਰੋਗੇ।

0: G.S. Roy. G.S. Roy, Gurcharan Singh Roy. Haanji? G.S. Tillon, Multani, from Kompsawar. Jassi Atwal. Darshan Singh Mangit, from Sydney. Music Group. Music Group, Pinky Avatar Kanwal from Sydney. Herman Tillon from Canada. Mindy Tillon, Sati Tillon, Manjeet Jahal from Adelaide. Mandeep Singh and Rupi from Wagga Wagga. Himmat Singh. Meeka from Hoshiarpur. Bubbly from Hoshiarpur. Hor vi sajjan jinnan de naam nahi likhe, agli vari das unnan de naam das jave devega. Das inna saryan na tanwaadi hai ginnan ne mainu is stage te lianda. Te Bobby saab inna da vi tanwaadi kede mainu encourage karde rehnde aa. Aao uncle ji, eh sare mere bacche han. ਇਹਨਾਂ ਦਾ ਮੈਂ ਇਨਕਰੇਜ ਕਰਦਾ ਰਹਿੰਦਾ ਹਾਂ। ਮੈਂ ਚਾਹੁੰਦਾ ਨਾ ਕੋਈ ਨਾ ਕੋਈ ਇਸ ਸਟੇਜ 'ਤੇ ਆਵੇ, ਇਸ ਰੇਡੀਓ ਸਟੇਸ਼ਨ ਦੇ ਸਟੇਜ 'ਤੇ ਆਵੇ। ਹੌਸਲੇ ਨਾਲ ਹੀ ਸਭ ਕੁਛ ਹੁੰਦਾ ਹੈ। ਜੋ ਦਾਸ ਕੋ ਹੋ ਸਕਦਾ ਹੈ ਦਾਸ ਕਰ ਸਕਦਾ ਹੈ ਕਰਦਾ ਹੈ। ਇਹ ਪ੍ਰੋਗਰਾਮ ਜੋ ਹੈ ਇੱਥੇ ਹੀ ਸਮਾਪਤ ਕਰਦੇ ਹਨ। ਇਹ ਪ੍ਰੋਗਰਾਮ ਐਵਰੀ ਰਾਤਰੀ ਥਰਸਡੇ 8 to 10 95.1 FM ਤੇ ਔਨ ਏਅਰ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਧਾਰਮਿਕ ਗਾਣੇ, ਲੋਕ ਗੀਤ ਚੱਲਦੇ ਹਨ। ਸੋ ਇੱਥੇ ਹੀ ਸਾਡੇ ਟਾਈਮ ਦੀ ਸਮਾਪਤੀ ਹੈ। ਔਰ ਕੁਝ ਰਹਿ ਗਿਆ ਹੋਵੇ? ਹਾਂ, ਇੱਕ ਚੀਜ਼ ਰਹਿ ਗਈ ਹੈ। ਇਸਦਾ ਫੇਸਬੁੱਕ ਪੇਜ ਹੈ 2MOA ਪੰਜਾਬੀ ਬੋਬੀ ਪੰਜਾਬੀ ਟੋਕ ਸ਼ੋ। ਇਸ ਦੇ ਸਾਰੇ ਹੀ ਪ੍ਰੋਗਰਾਮ ਆਉਂਦੇ ਰਹਿੰਦੇ ਹਨ। ਅਗਲੇ ਹਫ਼ਤੇ ਦਾਸ ਫਿਰ ਆਪਦੀ ਸੇਵਾ ਵਿੱਚ ਹਾਜ਼ਰ ਹੋਏਗਾ। ਰੱਬ ਰਾਖਾ।
1: ਸੋ ਦੋਸਤੋ, ਇੱਥੇ ਆਪਾਂ ਇਸ ਫੇਸਬੁੱਕ ਲਾਈਵ ਦਾ ਐਂਡ ਕਰਦੇ ਹਾਂ। ਉਹ ਆਪਾਂ ਤੁਸੀਂ ਅੱਜ ਦੀ ਵੀਡੀਓ ਲਾਈਕ ਕੀਤੀ ਹੋਵੇਗੀ। ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਤੱਕ ਵਿਚਕਾਰ ਆਪਾਂ ਲਾਈਵ ਵੀਡੀਓ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ। ਬਟ ਆਪਾਂ ਔਨ ਏਅਰ 10 ਤੱਕ। ਸੋ ਰਿਕੁਐਸਟ ਭੇਜਣ ਲਈ ਸਾਡੀ ਵੈਬਸਾਈਟ 'ਤੇ ਜਾਓ www.2miafm.org.au ਅਤੇ ਉੱਥੇ ਜਾ ਕੇ ਰਿਕੁਐਸਟ ਵਾਲਾ ਬਟਨ ਪ੍ਰੈਸ ਕਰਕੇ ਜੋ ਵੀ ਪੰਜਾਬੀ ਸੌਂਗ ਤੁਸੀਂ ਸੁਣਨਾ ਚਾਹੁੰਦੇ ਹੋ 10 ਤੱਕ ਤੁਸੀਂ ਸੁਣ ਸਕਦੇ ਹੋ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ।
2: ਸੋ ਦੋਸਤੋ, ਹੁਣ ਆਪਾਂ ਪਲੇ ਕਰਦੇ ਹਾਂ ਸੌਂਗਸ, ਪੰਜਾਬੀ ਸੌਂਗਸ। ਸੋ ਪਹਿਲਾ ਸੌਂਗ ਜੋ ਚਲਾਵਾਂਗਾ ਪਿੰਡਾਂ ਦੇ ਜਾਏ ਸੱਜਣ ਅਦੀਪ ਦਾ ਸੌਂਗ। ਇੰਜੋਏ ਕਰੋ ਇਸ ਸੌਂਗ ਨੂੰ। ਆਪਾਂ ਬੈਕ ਟੂ ਬੈਕ ਸੌਂਗ ਚਲਾਵਾਂਗੇ ਜਿੱਦਾਂ ਜੁਗ ਰਿਕੁਐਸਟ ਆਊਗੀ। ਸੋ ਪਿੰਡਾਂ ਦੇ ਜਾਏ ਪਹਿਲਾ ਸੌਂਗ।
3: ਤੇਰੀ ਸ਼ਾਂਤ ਜੀ ਤਸੀਰ ਪਾਣੀ ਨਾਲ ਦੀ ਵਗਦੀ ਨਿਵਾਣਾ ਵੱਲ ਨੂੰ ਵੀ ਮੈਂ ਵਿਸਰੇ ਹੋਏ ਗੀਤਾਂ ਵਾਂਗੂ ਸੁਣਦੀ ਤੇਰੀ ਆਖੀ ਹੋਈ ਗੱਲ ਨੂੰ। ਮੈਂ ਤਾਂ ਸੱਜਣਾ ਖਾਮੋਸ਼ ਹੋਈ ਰਹਿੰਦੀ ਹਾਂ ਵੀ ਲੋਕਾਂ ਅੱਗੇ ਘੱਟ ਬੋਲਦੀ। ਮੈਨੂੰ ਅੱਜ ਵੀ ਨੇ ਖੰਭ ਲੱਗ ਜਾਂਦੇ ਜੇ ਲੰਘਾਂ ਤੇਰੇ ਪਿੰਡ ਕੋਲ ਦੀ।

ਸੋ ਦੋਸਤੋ ਇਸ ਨਾਲ 2 ਵਜੇ ਮੈਨੂੰ ਇਜਾਜ਼ਤ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ 'ਤੇ ਤੁਹਾਡੇ ਫੇਵਰੇਟ ਸ਼ੋਅ ਪੌਪੀ ਪੰਜਾਬੀ ਟਾਕ ਸ਼ੋਅ 'ਤੇ। ਸੋ ਜਾਂਦੇ ਜਾਂਦੇ ਇੱਕ ਹੋਰ ਸੌਂਗ ਪਲੇ ਕਰਾਂਗੇ, ਇੰਜੋਏ ਕਰੋ ਇਸ ਸੌਂਗ ਨੂੰ। ਹੋਪ ਤੁਸੀਂ ਅੱਜ ਦਾ ਸ਼ੋਅ ਲਾਈਕ ਕੀਤਾ ਹੋਊਗਾ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ। ਸੋ ਜਾਂਦੇ ਜਾਂਦੇ ਇੱਕ ਸੌਂਗ ਪਲੇ ਕਰਨਾ ਹੈ, ਆਵਾਜ਼ਾਂ, ਹਰਜੀਤ ਹਰਮਨ ਦਾ ਪੁਰਾਣਾ ਸੌਂਗ। ਇੰਜੋਏ ਕਰੋ, ਸਤਿ ਸ਼੍ਰੀ ਅਕਾਲ, ਗੁੱਡ ਨਾਈਟ।